0: करिथा दला उगे मेरा था दला उरा ले ले ले ले ले ले ले ले ले ले ले ले ले ले करिथा दला उगे होरे ने दला उरो
1: ကဲဒီနော်ဝမ်တဟိုင်ကေမိခွိုင်ကေဒီအော်တိုထောက်ပါစေကာနေဟိုင်မခွိတာမုန်းထောက်လီဘောအော်တိုစီဖနမကွိတဲ့ကာနဖမမတိခန့်ခန့်တဲ့ကံတော်လီဘဇတ်နော်ခန့်ကေဒီစနာဘီဒေါနတောင်ရစီအောင်ထုံးထုံးနဲ့ဒါဆိုအခက်ရတပ်ကြနေအဲ့နဘုန်းရစီဖိုက်ခက်လက်ဒီနဲ့လာလာအီဟိုင်ကကြာမှန်နေကြလေအဲ့နဘောအော်တိုထောက်ရဒီကာနာကီအော်တိုထောက်တမ်းဘောက်တဲ့လိုက်တဲ့ကာဒီအော်တိုကီအတော်မတဲ့အမကျဖိ
0: ਤੇ ਸ਼ਰਮ ਦੁਰਮ ਨੇ ਸੀ ਸੀ ਬ੍ਰੇਕ ਸੀ ਛੇ ਮਤਲਬ
1: ਕਮਾਈ ਨਾ ਚੰਗ
0: ਨੇ ਮੈਂ ਬ੍ਰੇਕ ਸੀ ਤਲ ਦੇ ਐ ਸ਼ਰਮ ਦੁਰਮ ਐ ਐ ਬੀ ਸੀ ਵਾ ਦੀ ਨੇ ਮੀਨ ਨੇ ਤੋਂ ਨੇ ਆਇਦ ਨੇ ਥਬ ਖੁਦੀ ਮਕ ਛੇ ਪਾ ਹੈ ਤੋ ਵੀ ਆਪ ਜਨਾ ਤੀ ਹੈ ਬੀ ਮਾ ਕੋ ਨਾ ਮੈਂ ਕੇ ਕੋਈ ਨੇ ਪਾਨੇ ਦੀ ਪੈਸਾ ਛੇ ਫੰਗ ਮਤ ਨਹੀਂ ਗਾੜੀ ਛੇ ਮਗੀ ਥਾਉਗੀ ਕਰੀਗੀ ਪੈਸਾ ਕਿਆ ਸਖੀ ਬਗੀ ਹੈ ਵੀ ਹਿਸਾਬ ਕਾ ਸੀ ਅੰਬਉ ਯੋਗ ਦੀ ਕਾਂ ਦੇ ਤੱਲੇ ਨੂੰ ਕੋ
1: ਆ ਤੋ ਹੌਜੀ ਤੀ ਇਮੋਂ ਪੋਬਗੀ ਆਵਾਬਸੇ ਖੰਬੀ ਰੇ ਨੀ ਨੇ
0: ਖਾਂਗੇ ਖਾਂਗੇ ਯਾਂ ਬਜਨ ਖਾਂਗੇ ਕੋ ਕੋ ਨੰਗ ਨੀ ਪੈਸਾ ਕਾਸੀ ਨੰਗ ਤੁੰਛਲ ਨੀ ਨੀ ਨੇ
1: ਕੋ ਅਦੋ ਆਈ ਵਾਂ ਤਾਈਜਗੀ
0: ਹਾਈ ਹਾਈ ਹਾਈ ਹਾਈ
1: ਮੋਈ ਤਾ ਮੋ ਖਕਤਨਾ ਸੇਨ ਸੁਮ ਤਾਨ ਬਸੇ ਅਦੋ ਗਾਈ ਨਾ ਸੁਮ ਲੈਬ ਖਕਤਨਾ ਦੀ ਯਾਰ ਰੋਏ ਬਕੋ ਮੀ ਹੋਏ ਬੰਗਾ ਮਰੋਏ ਅਦੋ ਮਤੇ ਮਤੇ ਹੋਏ ਨਾ ਬਾ ਆਈ ਕੈ ਥੇਨ ਫੰਬ ਹੌਰਗੇ ਨਾ
0: ਨੰਗ ਕੈ ਥੇਨ ਸੀ ਕੌਲਮ ਦੀ ਦਨਾ ਕੋ ਯਾਦੀ ਸਨਾਮੀਗੀ ਨੁਫਾ ਜੀ ਚਮੋ ਨਰਦਨਾ ਉਤੋ ਥੋ ਨੀ ਕਾਇ ਤੋ ਰੁਸੀ ਸਨਾਮੀ ਕੋ ਨਾ ਅਮ ਹੋ ਯਿੰ ਛੰਬੀ ਦੇ ਮਾਲੇ ਦਾ ਹਰਦੀ ਕਨਾ ਚੋਪੀ ਐ ਚੋਪਰਾ ਨੰ ਚੋਪਰਾ ਨੰ ਕੈ ਥੇ ਗਾਇ ਨੋ ਨੰ ਨਮਾ ਯਿੰ ਗੇ ਤੋ ਬੀ ਯੂ ਅਨੀ ਨੇ
1: ਮਖੋਈ ਤਾ ਮੋ ਨਾ ਹੰਦੰਗ ਮਰਗ ਮਸਾ ਯਾਮ ਨਾ ਨਨ ਖਲਕ ਲੀ ਬਾ ਕੇ ਖਲਕ ਲੀ ਬਾ ਸਿਦੀ ਐ ਗੀ ਮਾ ਯਿੰ ਬੀ ਬਵਾ ਵਾਈ ਦੇ ਕੋ
0: ਨਤੇ ਦੀ ਕੈ ਨੋ ਨੰ ਨਮਾ ਯਿੰ ਬੀ ਦਿਮ ਨੇ ਐ ਹਉ ਜੀ ਪੋ ਐ ਨਾ ਕਨਾ ਯਿ ਮਮਾ ਆ ਮੁ ਯਿੰ ਖਵਾਰਿਮ ਨੋ
1: ਆਯੋ ਨੋ ਕੋ ਨੋ ਸੇ ਨਿੰਗੀ

0: ਬੇਮਾ ਤੁਬੀ ਲਾ ਲਾ ਲਾ ਮਫਮ ਸੀ ਉਰਬਦੀਨੇ ਇਸ਼ਲੀ ਪਾਗੀ ਪੁੰਸੀ ਹਿੰਗਲੇਗਦ ਬਨੀ ਕਰੀਮ ਤ ਨੁਕਸ਼ਾ ਥਿਨਿਗਾ ਲਿਤੇ ਲ ਮਫਮ ਸੇ ਸ਼ਨਾ ਲੈ ਪਾਕ ਮਨੀਪੁਰ ਯੋਰਬਨੀ ਨੇ ਬੇਮਾ ਕਰਸ਼ੂ ਵਾਗਨੂ ਕੰਤ ਵਾਗਨੂ ਹਿੰਗਲੇਗਦ ਬਨੀ
1: ਦਦਾ ਅਸੋਕ ਥਿੰਗ ਬਾਈ ਹਿੰਸਿਦਾ ਕਦਾ ਦੇ ਨੋਕੁਨ ਥੁਮੁਗ ਦੋਸੀ ਬਦਦਾ ਨੂ ਸੁਕਨ ਸੁਸ ਲਗਲੀ
0: ਮਦੂਨੀ ਨੇ ਇਬੁਨ ਖਲੀ ਬਸੇ ਅਈਨ ਸ਼ੁਮ ਮਫਮ ਸ਼ਤ ਅਮੁਕ ਤ ਲਾਕਤੀ ਬਨੀ ਨਾ ਕਦਾ ਇਦ ਚਲਗ ਕਰੀ ਲਮ ਤਾਬਗੀ ਹਾਇਬਦੋ ਇਬੁਨ ਸੁ ਹਾਇਬ ਗਮਦੇ ਦੋ ਹਮ ਬੋਰੇ ਮ ਬੋਰੇ ਨਸੀਗੀ ਅਹਿੰ ਸਿਮਦੀ ਕੈਥੇਲ ਸੰਗਸੀਦ ਇਸ਼ਲਿਪਾ ਲੇਨ ਖਰਸੀ ਹਯੇ ਨੂੰ ਹੇ ਗਾਨ ਬਗ ਅਤਾਵੀ ਮ ਸੋਇਦਨ ਲਾ ਲਗਨੀ ਕੋਈ ਬੁੰਗੀ ਬੇਮਾ ਦਸ਼ੁ ਵਾਗਨੋ
1: ਦਦਾ
0: ਕਿਦੋਰੇ
1: ਐ ਕੋਈ ਤੀ ਬਰਾਦਾ ਮੁਹ ਲਗਮ ਸੀ ਦਦਾ
0: ਥੋਈ ਬੀ
1: ਐ ਐ ਮ ਫੰਦ ਯੰਦ ਕੀ ਜੇ ਦਦਾ
0: ਥੋਈ ਬੀ
1: ਇਮਾ
0: ਹੇ ਐ ਕਿਦੋਰੇ ਹਾਯੋ ਕਿਦੋਰੇ ਨੰ ਕਿਦੋਰੇ ਕਰੀ ਨੂੰ ਨੰ ਅਜਮ ਨੀ ਪਾਪਾ ਕਲੀ ਬਦੀ ਇਮੋਈ ਨਬੁੰ ਨਰੀ ਸਿਦੀ ਨੰ ਕਰੀ ਨੂੰ ਸਾ ਥੀਰੀ ਬਨੋ ਨੇ
1: ਦਦਾ
0: ਇਮੋ ਨਸੀਦੀ ਐ ਕੋਈ ਲੇਪ ਲਿਬ ਲਈ ਮਾ ਐਸੇ ਇਪਾਈ ਪੂਸਿੰਗ ਹੋਰ ਪੰਨੀ ਇਸ ਹੋ ਪੰਨੀ ਸ਼ਨਾ ਲੈ ਪਾਕ ਮਨੀਪੁਰ ਨੀ ਸ੍ਰੀ ਗੋਬਿੰਦ ਜੀ ਨ ਥੋਗੁਨ ਮਲਮ ਦਮਨੀ ਕਰੀ ਹੀ ਸਲ ਨਵਾਰੀ ਬਨੋ ਤੂ ਉਰਾ ਪੁਲਿਸ ਮਾਇਆ ਮਾ ਮੈ ਕੋਈ ਤਮ ਨ ਸੰਸਲ ਲਈ ਬਸੇ ਐ ਕੋਈ ਆਵਾਬ ਉਬਦਗੀ ਮ ਕੋਈ ਐ ਕੋਈ ਇਤੀਨ ਪਾਨ ਨਬੀ ਦਮ ਤਲਾ ਲਈ ਬਨੀ ਲਾਓ ਮ ਕੋਈ ਰਸਮ
2: ਕੋਈ ਨ ਗਾ ਰਾ ਲੋ ਆ ਸੇ
0: ਕੋਈ ਤ੍ਰਿਪੁਰਾ ਦੇ ਲਾਗ ਸਬਨੀ ਸਾਹਿਬ ਮਾਕ ਮਾਕ ਅਈ ਅਮਤ ਨਾਇਰਬੀ ਇਸਲ ਨਪੀਨੀ ਕੋਈ ਥਵਾਇ ਸਿਦ ਦਿਕਨ ਬੀਉ ਸਾਹਿਬ ਕੋਈ ਥਵਾਇ ਸਿਦ ਦਿਕਨ ਬੀਉ
3: ਅਲੋ ਬੋ ਆਈ ਦੀ ਇੰਫਾਲ ਸ਼ਹਿਰ ਸਿਦ ਪੂਵ ਪੁਲਿਸ ਨਤੀ ਆਸਿੰਗ ਦਾ ਤਾਮੈ ਦੇ ਪੂਵ ਪੁਲਿਸ ਨੀ ਦੀ ਆਈ ਜਨ ਕੌਬਦਗੀ ਅਥੂ ਮਿਤਿੰਗ ਅਮ ਗਿਦਮਕ ਦਾ ਲਾਗ ਬਨੀ ਨਸੀ ਸੇ ਇੰਫਾਲ ਸ਼ਹਿਰ ਸਿਦ ਇਰਾਂ ਅਮ ਥੋਕੀ ਅਦੁ ਨਨੀ ਸਿਪਾਈ ਸਿੰਗ ਅਸਨਾ ਨਕੋਇ ਦ ਉਲਿਬ ਵਿਵਹਾਰ ਸੇ ਓ ਨਕੋਇ ਆ ਤ੍ਰਿਪੁਰਾ ਗੀ ਮੈਤੈ ਨੀ ਹਾਈਬਾ
0: ਮਾਨੀ ਸਾਹਿਬ ਕੋਈ ਤ੍ਰਿਪੁਰਾ ਗੀ ਮੈਤੈ ਨੀ
3: ਨਪੀ ਮਸਾ ਜੁਦੀ
0: ਮਾਕ ਅਈ ਹੇਕ ਪੋਕ ਮੀ ਨਬੀ ਇਸਲ ਨਪੀ ਨੀ ਸਾਹਿਬ ਕੋਈ ਬਨੁਕ ਸੀ ਬਿਉ ਕੋਈ ਬਚੰਗ ਜਪਮ ਅਮਤ ਦੀ ਸਾਹਿਬ ਨ ਲਮਜੰਗ ਬਿਉ ਸਾਹਿਬ
3: ਨਕੋਇ ਨੰਗਾਂ ਗੀ ਬਦਨਾ ਹਾਈ ਬਦਨਾ ਚੁੰਬ ਛੇਂਗ ਬੋਇ ਬਤਾਰ ਗਦੀ ਅਈ ਸ਼ ਮੈਤੈ ਮਚਾ ਅਮੋ ਇਨਾ ਨਕੋਇ ਗੰਗ ਮਤੈਂ ਪਾਂਗਨੀ ਅਦੁਨ ਤਦਨ ਲਾਨਾ ਹਜਿਨ ਬੋਇ ਰਮਤਾਰ ਗਦੀ ਨਕੋਇ ਸ਼ੋਇਦਨ ਦੰਦੇ ਭੰਗਨੀ
0: ਨਤੀ ਤੀ ਸਾਹਿਬ ਕੋਈ ਨ ਹਾਜਰ ਬਪੁ ਨਮਕ ਅਚੁੰਬ ਮੰਗਾਂ ਗਦਨੀ ਕੋਈ ਬਤਾਜ ਬਿਉ ਸਾਹਿਬ ਕੋਈ ਬਤਾਜ ਬਿਉ
3: ਅਦੁਦੀ ਕਰਾਇ ਦਨੋ ਮਕੋਇ ਬੂਦੋ ਸ਼ਾ ਸੁੰਦਰ ਰੋ ਸ਼ਾਬਾ
4: ਸਰ
3: ਅੰਗਸੀ ਗੋਇ ਨਮੋ ਯੁਮ ਦਾ ਆਈ ਯੁਮ ਦਾ ਪੂਰੋ
4: ਸਫਾਗੀ ਦਾ
3: ਸਲੋ ਸਲੋ ਸਲੋ
4: ਪਰ ਸਰ ਐ ਚੋ ਚੋ
3: ਤੰਤ ਤੰਤ ਤੰਤ ਤੰਤ
4: ਚੋ
3: ਮਕੋਇ ਸੀ ਇਰਾਂਗ ਛਾਗਤ ਪਾ ਫੱਤਬਾ ਮੀਓ ਇਦੀ ਮਾਂਦੇ ਸੇ ਅਦੋ ਕੋ ਨਾ ਖਮਕ ਪਾਈ ਦਨੀ